0: Watch for free.
1: ਬਿਨਾ ਇਹ ਕਹਾਵਤ ਆਪਾਂ ਸਭ ਸੁਣ ਤਾਂ ਬੜਾ ਹੋਇਆ ਹਾਂ ਕਿ ਬੂੰਦ ਬੂੰਦ ਸਿਉਂ ਘੜੋ ਭਰੇ ਹੈ। ਔਰ ਕਹਾਵਤ ਸਿਰਫ ਘੜੋ ਭਰਨੇ ਦੀ ਬਾਤ ਕੋ ਨਹੀਂ, ਬਾਕੀ ਆ ਸਿਖਾਵੇ ਕਿ ਹਰ ਬੂੰਦ ਦੀ ਕੀਮਤ ਹੈ। ਅਬ ਬਿਨਾ ਹਰ ਚੀਜ਼ ਦੀ ਕੀਮਤ ਹੋਇਆ ਕਰੇ, ਫਿਰ ਚਾਹੇ ਉਹ ਪੀਸੋ ਹੋ, ਸਮੇਂ ਹੋ ਜਾਂ ਹੋ ਪਾਣੀ। ਔਰ ਅਗਰ ਸਮੇਂ ਮਾਥੇ ਇਹਨਾਂ ਦੀ ਕਦਰ ਨਹੀਂ ਕਰੀ ਜਾਵੇ ਤਾਂ ਘੜਾ ਖਾਲੀ ਹੋ ਤਾਂ ਬਖਤ ਕੋ ਨਹੀਂ ਲੱਗਿਆ ਕਰੇ।
2: ਔਰ ਬਿਨਾਂ ਬਾਤ ਕਰਾਂ ਖਾਸ ਤੌਰ ਪਰ ਜਲ ਸੰਚਯਨ ਦੀ, ਤਾਂ ਦੇਖੋ ਆਜ ਦੇ ਸਮੇਂ ਦੀ ਸਭ ਤੋਂ ਬੜੀ ਜ਼ਰੂਰਤ ਹੈ ਪਾਣੀ ਦੇ ਮੁੱਲ ਨੇ ਸਮਝਣਾ।
1: ਸਹੀ ਬਾਤ ਹੈ,
2: ਪਾਣੀ ਜੀਵਨ ਰੋ ਆਧਾਰ ਹੈ, ਖਾਸ ਕਰ ਅਪਾਰੇ ਰਾਜਸਥਾਨ ਮੇਂ। ਔਰ ਅਠੇ ਤੋਂ ਪਾਣੀ ਦੀ ਕੀਮਤ ਸਦੀਆਂ ਸੋ ਸਮਝੀ ਜਾਤੀ ਹੈ। ਔਰ ਬਿਨਾਂ ਇਨ ਸਮਝ ਨੇ ਜਿੰਦਾ ਰੱਖਣੇ ਮੇਂ ਅਪਾਰੀ ਜੀ ਕੀ ਰਾਜਸਥਾਨ ਦੀ ਮਹਿਲਾਵਾਂ ਹੈ ਘਣੋ ਮੋਟੋ ਯੋਗਦਾਨ ਰਿਹਾ ਹੈ। ਰਾਜਸਥਾਨ ਦੀ ਮਹਿਲਾਓ ਨੇ ਆਪਾਂ ਅਗਰ ਕਈ ਚਿੱਤਰਾਂ ਮੈਂ ਦੇਖਾਂ ਜਾਂ ਕਈ ਪੇਂਟਿੰਗਸ ਮੈਂ ਦੇਖਾਂ ਕਿ ਬੇ ਘੜੋ ਲੇਰ ਕਈ ਕਠੇ ਜਾ ਰਹੀ ਹੈ, ਪਾਣੀ ਭਰਨ ਲਈ ਜਾ ਰਹੀ ਹੈ, ਤਾਂ ਉਹ ਇੱਕ ਦ੍ਰਿਸ਼ ਜੀ ਕੋ ਹੈ ਉਹ ਆਪਣੀ ਆਂਖਾਂ ਦੇ ਸਾਹਮਣੇ ਆਉਣੋ ਸ਼ੁਰੂ ਹੋ ਜਾਏ।
1: ਸਹੀ ਬਾਤ ਹੈ, ਆ ਬਾਤ ਤੋਂ ਇਕਦਮ ਸਹੀ ਹੈ ਸੁਰਬੀ। ਬਿਨਾਂ ਪਹਿਲਾਂ ਦਾ ਸਮੇਂ ਮੈਂ ਘਰ ਹੀ ਲਗਾਇਆ ਜੇ ਕੀ ਹੋਤੀ ਬੇ ਪਾਣੀ ਰੋ ਪੂਰੋ ਹਿਸਾਬ ਰੱਖਤੀ।
2: ਬਿਲਕੁਲ,
1: ਕੁੰਡ, ਟਾਂਕਾ, ਬਾਵੜੀ ਅਰ ਜੋੜਾਂ ਦੇ ਮਾਇਨੇ ਦੇਖੋ ਪਾਣੀ ਕੋ ਸੰਚਨ ਰਹੇ ਤੋ ਬਾਨੇ ਸਾਫ਼ ਸੁਥਰੋ ਰੱਖਿਓ ਜਾਤੋ, ਤਾਂ ਕਿ ਜਦ ਬਰਸਾਤ ਹੋਤੀ ਤੋ ਵੀ ਬਰਸਾਤ ਰਾ ਪਾਣੀ ਨੇ ਘਰ ਰਾ ਜੋ ਟਾਂਕਾ ਹਾ ਜੋ ਕੁੰਡ ਹਾ ਬਾਰੇ ਮਾਇਨੇ ਸਾਂਚ ਲਿਓ ਜਾਤੋ, ਤਾਂ ਕਿ ਸਾਲ ਭਰ ਫਿਰ ਜੋ ਪੀਣੇ ਰਾ ਪਾਣੀ ਰਹੀ ਹੈ ਜੋ ਆਪਣੇ ਜ਼ਰੂਰਤ ਰੋ ਜੋ ਪਾਣੀ ਹੈ ਵੀ ਕਿੱਲਤ ਕੋ ਨਹੀਂ ਹੋਤੀ। ਮਤਲਬ ਬਹੁਤ ਹੀ ਸੋਚ ਸਮਝ ਰ ਪਾਣੀ ਰੋ ਉਪਯੋਗ ਕਰਨੋ, ਇਹ ਸਭ ਕਾਮ ਘਰ ਰਹੀ ਮਹਿਲਾ ਹਰ ਮਤਲਬ ਮਹਿਲਾ ਬੜੀ ਜ਼ਿੰਮੇਦਾਰੀ ਸੂ ਕਰਤੀ ਹੀ। ਔਰ ਤਭੀ ਤੋ ਦੇਖੋ ਸੁਰਬੀ ਬਾਰੇ ਦੁਆਰਾ ਜੋ ਕਰਿਓ ਗਏ ਜਲ ਸੰਚਯਨ ਹੈ ਬਿਨ ਰੋ ਹੀ ਤੋ ਕਾਰਨ ਹੈ ਕਿ ਦੇਖੋ ਆਜ ਆਪਾਂ ਮਤਲਬ ਆਜ ਤੱਕ ਆਪਣੇ ਖਾਤਰ ਪਾਣੀ ਰੋ ਜੋ ਹੈ ਕਮੀ ਕੋ ਨਹੀਂ ਹੋਈ, ਆਪਾਂ ਨੇ ਪਾਣੀ ਖਾਤਰ ਤਰਸਣੋ ਕੋ ਨਹੀਂ ਪੜ ਰਿਹਾ।
2: ਪਹਿਲਾਂ ਦਾ ਲੋਕ ਜੀ ਕਿ ਪਾਣੀ ਦੇ ਸਾਗੇ ਕਈ ਚੀਜ਼ ਬਣਾਰ ਗਿਆ, ਹਜੇ ਟਾਂਕਾ ਵਗੈਰਾ ਬਣਾਰ ਗਿਆ, ਪਰ ਮਨੋਜ ਬੈਨ ਆਪਾਂ ਨੇ ਬਾਤ ਬਤਾਈ, ਤਾਂ ਬੇਸੂ ਅਪਾਰੇ ਜੀ ਕੇ ਭਵਿਸ਼ਯ ਮੇਂ ਪਾਣੀ ਜੀ ਕੋ ਸੁਰੱਖਿਅਤ ਮਿਲ ਸਕਿਓ।
1: ਸਹੀ ਬਾਤ ਹੈ,
2: ਸਾਥ ਹੀ ਬਿਨਾਂ ਵਾਰੀ ਸੀਖ ਹੀ ਕਿ ਬੂੰਦ ਬੂੰਦ ਸਾਂਚੋ ਤੋਂ ਘੜੋ ਭਰ ਜਾਵੇ ਆਜ ਵੀ ਉਤੀ ਹੀ ਜ਼ਰੂਰੀ ਹੈ। ਆਜ ਆਪਾਂ ਦੇਖਾਂ ਔਰ ਸਮਝ ਸਕਾਂ ਕਿ ਕਈ ਇਲਾਕਾ ਮੇਂ ਪਾਣੀ ਪੀਣੇ ਨੂੰ ਪਾਣੀ ਵੀ ਕੋਈ ਨਹੀਂ, ਮੇਰੀ ਕਿੱਲਤ ਚੱਲ ਰਹੀ ਹੈ,
1: ਤਾਂ
2: ਲੋਕ ਬਾਗ ਜੀ ਕਹੇ ਪੀਣੇ ਦੇ ਪਾਣੀ ਖਾਤਰ ਤਰਸ ਰਿਹਾ ਹੈ। ਅੱਜ ਵੀ ਰਾਜਸਥਾਨ ਮੇਂ ਪਾਣੀ ਦੀ ਕਮੀ ਬਤਾਈ ਜਾਵੇ ਹੈ, ਤਾਂ ਫਿਰ ਸੇ ਉਹ ਬੋਰੀ ਜੀ ਕੇ ਪਰੰਪਰਾਗਤ ਜਨ ਭਾਵਨਾਏ ਹੈ ਜਾਂ ਜਨ ਅਪਣਾਵਣ ਰੋ ਤਰੀਕੋ ਹੈ ਪਾਣੀ ਨੇ, ਤਾਂ ਬਹੁਤ ਬਿਸੋਰੇ ਬਿਸੋਈ ਆਪਾਂ ਨੇ ਲਾਗੂ ਕਰ ਦੇਣਾ।
1: ਮਤਲਬ ਅੱਜ ਦਾ ਸਮੇਂ ਰੀ ਬਾ ਬਹੀ ਪਰੰਪਰਾ ਜੋ ਪਰੰਪਰਾਗਤ ਜੋ ਗਿਆਨ ਹੈ ਵੀ ਨੇ ਅਪਣਾਵਣ ਰੋ ਜੋ ਸਮੇਂ ਰੀ ਮੰਗ ਹੈ। ਅੱਜ ਦੇਖੋ ਜ਼ਰੂਰਤ ਹੈ ਬਰਸਾਤ ਰਾ ਪਾਣੀ ਨੇ ਸੰਚੇ ਕਰਨੇ ਰੀ, ਤਾਂ ਕਿ ਆਪਣੀ ਜੋ ਪਾਣੀ ਰੀ ਜੋ ਪੀਣੇ ਰਾ ਪਾਣੀ ਦੀ ਕਿੱਲਤ ਕਹਿ ਲਓ ਜਾਂ ਜੋ ਵੀ ਜ਼ਰੂਰਤ ਰੋ ਆਪਾਂ ਨੇ ਪਾਣੀ ਚਾਹੀਜੇ ਬਾ ਕਮੀ ਦੂਰ ਕਰੀ ਜਾ ਸਕੇ ਹੈ। ਇਨਦੇ ਇਲਾਵਾ ਰਸੋਈ ਰਾ ਕਾਮਕਾਜ ਸੂ ਜੋ ਪਾਣੀ ਨਿਕਲ ਰਿਹਾ ਹੈ ਐਕਸਟਰਾ, ਉਹ ਆਪਾਂ ਨੇ ਪੇੜ ਪੌਦਾ ਦੇ ਮਾਇਨੇ ਵੀ ਨੇ ਕੰਮ ਮੈਂ ਲੈਣੋ ਚਾਹੀਜੇ। ਇਨ ਸੂ ਹਰਿਆਲੀ ਤੋਂ ਹਰਿਆਲੀ ਹੋ ਸੀ, ਸਾਗੇ ਜੋ ਰਸੋਈ ਰੋ ਪਾਣੀ ਨਾਲੀ ਮੈਂ ਵਿਅਰਥ ਜਾਤੋ ਬੋ ਕੋ ਨਹੀਂ ਜਾਸੀ। ਅਬ ਇਨਦੇ ਇਲਾਵਾ ਬਿਨਾਂ ਆਪਾਂ ਨੇ ਚਾਹੀਜੇ ਕਿ ਜੋ ਆਪਾਂ ਦੇਖਾਂ ਕਿ ਅੱਜ ਕੱਲ੍ਹ ਸਮੇਂ ਬਹੁਤ ਬਦਲ ਚੁੱਕੇ ਹੈ, ਆਪਾਂ ਗਾਡੀਆਂ ਧੋ ਆਪਾਂ ਕਈ ਘਰਾਂ ਦੇ ਬਾਰੇ ਦੇਖਾਂ ਕਿ ਜੋ ਮਿਨਕ ਹੈ ਬੇ ਨਲ ਲੱਗਾ ਪਰਾ ਔਰ ਗਾਡੀਆਂ ਧੋਣ ਸ਼ੁਰੂ ਹੋ ਜਾਵੇ। ਆਪ ਦੇਖੋ ਹੁਣ ਗਾਡੀ ਧੋਣੇ ਸੋ ਕਿਤੋਂ ਪਾਣੀ ਬਰਬਾਦ ਹੋ ਰਿਹਾ, ਔਰ ਕਈ ਜਗ੍ਹਾ ਅੱਠੀ ਐੜੀ ਹੈ ਸੁਰਬੀ ਬਹਿਣ ਕਿ ਆਪਣੀ ਜੋ ਗ੍ਰਾਮੀਣ ਬਹਿਣਾ ਹੈ ਬਾਨੇ ਦੂਰ ਦਰਾਜ ਇਲਾਕਾ ਕਈ ਕਈ ਕੋਸ ਕਈ ਕਈ ਕਿਲੋਮੀਟਰ ਦੂਰ ਜਾ ਪਾਣੀ ਲੈਣੋ ਪੜ ਰਿਹਾ ਪੀਣੇ ਖਾਤਰ। ਅਬ ਆਪ ਸੋਚੋ ਕਿ ਇੱਕ ਤਰਫ ਬਾਅਦ ਜ਼ਿੰਦਗੀ ਔਰ ਇੱਕ ਤਰਫ ਆਪਾਂ ਪਾਣੀ ਨੇ ਇਨ ਤਰੀਕੇ ਸੋ ਵਿਅਰਥ ਬਹਾ ਰਿਹਾ, ਤਾਂ ਇਹ ਸਭ ਚੀਜ਼ਾਂ ਬਹੁਤ ਸੋਚਣੇ ਦੀ ਜ਼ਰੂਰਤ ਹੈ। ਦੇਖੋ ਬੇਣਾ ਮੈਂ ਆਪਣੇ ਇੱਕ ਚੀਜ਼ ਬਤਾਊਂ ਕਿ ਬਿਨਾਂ ਪਾਣੀ ਕੇ ਨਾ ਤੋ ਖੇਤੀ ਚੱਲ ਸਕੇ, ਨਾ ਪਸ਼ੂ ਪਕਸ਼ੀ ਔਰ ਨਾ ਹੀ ਮਿਨਖਾਂ ਰੋ ਜੀਵਨ। ਤੋ ਜਦ ਆਪਾਂ ਸਭ ਨੇ ਪਤੋ ਹੈ ਕਿ ਉਹ ਜੋ ਪਾਣੀ ਹੈ ਇੱਟੋ ਅਨਮੋਲ ਹੈ, ਤੋ ਅਬ ਜ਼ਿਆਦਾ ਲਾਪਰਵਾਹੀ ਕਰਨੋ ਠੀਕ ਕੋ ਨਹੀਂ। ਬਾ ਇਹ ਕਹਾਵਤ ਨਹੀਂ, ਕਹਾਵਤ ਕਈ ਇੱਕ ਕਹਿਣਾ ਸੀ ਕਹਿ ਲਓ ਆਪ ਕਿ ਚੱਲ ਤੋ ਹੋ ਪਹਿਲੀ ਕਿ ਆਪਣਾ ਵੱਡਾ ਬਜ਼ੁਰਗ ਪਾਣੀ ਦੇਖਿਓ ਬੜੀਆਂ ਤਾਲਾਬਾਂ ਮੈਂ ਹੈ ਕੂਆਂ ਮੈਂ, ਫਿਰ ਆਪਾਂ ਦੇਖਿਓ ਜੋ ਗਰਰਾ ਟਾਂਕਾ ਹੋਦ ਹਾ ਆਪਣਾ ਟਾਬਰਾ ਨੇ ਆਪਾਂ ਕਾਹੀਂ ਦਿਖਾ ਸਿਆ।
2: ਬਿਲਕੁਲ, ਇਹ ਬਾਤ ਪਰ ਵਿਚਾਰ ਆਪਾਂ ਨੇ ਕਰਨਾ ਚਾਹੀਏ ਮਨੋਜ। ਔਰ ਸਾਗੇ ਹੀ ਆਪਾਂ ਨੇ ਪਾਣੀ ਨੇ ਤਾਂ ਸੁਰੱਖਿਅਤ ਰੱਖਣਾ ਹੀ ਹੈ, ਔਰ ਪੀਣੇ ਦੇ ਪਾਣੀ ਨੇ ਵੀ ਕਈ ਜਗ੍ਹਾ ਜਮ੍ਹਾਂ ਕਰ ਰੱਖਣਾ ਹੈ। ਕਈ ਵਾਰ ਹੋਇਆ ਨਹੀਂ ਕਿ ਆਪਾਂ ਛੋਟਾ ਟਾਵਰ ਬ੍ਰਸ਼ ਕਰਤਾ ਸਮੇਂ, ਦਾਂਤ ਸਾਫ਼ ਕਰਦੇ ਸਮੇਂ ਨਲ ਖੁੱਲ੍ਹੋ ਛੋੜ ਦੇਵੇ, ਤਾਂ ਛੋਟੇ ਟਾਵਰਾਂ ਨੇ ਵੀ ਐਸੀ ਸੀਖ ਆਪਾਂ ਨੇ ਦੇ ਦੇਣੀ ਚਾਹੀਏ, ਤਾਂ ਕਿ ਬਿਆਂ ਰਹੋ ਜੇ ਕੋ ਭਵਿਸ਼ਯ ਹੈ ਬੀਮੇ ਵੀ ਪਾਣੀ ਦੀ ਕਿੱਲਤ ਬਿਆਂ ਨੇ ਮਹਿਸੂਸ ਨਹੀਂ।
1: ਔਰ ਸੁਰ ਵੀ ਕਿਹਾ ਕਰੇ ਨੇ ਕਿ ਜੋ ਛੋਟਾ ਟਾਵਰ ਹੋਇਆ ਕਰੇ ਨੀ ਬੇ ਬਾ ਹੀ ਬਾਤ ਦੁਹਰਾਵੇ ਜੋ ਆਪਕਾ ਵੱਡਾ ਨਹੀਂ ਕਰਤਾ ਦੇਖੇ। ਅਗਰ ਬੇ ਆਪਾਂ ਨੇ ਬਹੁਤ ਤਰੀਕੇ ਸੋ ਪਾਣੀ ਰੋ ਬਹੁਤ ਸਹੇਜ ਤਰੀਕੇ ਸੋ ਅਗਰ ਆਪਾਂ ਪਾਣੀ ਨੇ ਉਪਯੋਗ ਕਰਤਾ